0: na kai ga ga pu le alo ti ma a sio vi mon ji e tha ha sha pu vi cho le ma ja vi mon ji o su tha ga pu vi u te pu vi a pu e ti ma yu ti po tha kha te kha kho lu ha go ja vi so ba ba cha pa ti ga cho yu ji ti ni tha ika u te lu ti ma kho ha pho kho lu cho ta vi so che ti che tha thu pa le so ba cha ba che yu o ya vi ti ya kho lu yo vi chi chi kai chi le mo u ti kho chi le yu ji ke de le ti ni li yo so ba ba le mo pho o ho le pa le bu le mi ya hu che vi chi chi e phe yu pa to yo cha do ma to ni kha ma sa le mo vi te u vi tha o ho me cha ni le ja ni che vi u i ka bu tu ya kha yo ko ja e pa to ti chi ti ma ga o le mu ga le do ha ja yu pa to ho che vi u chi o vi ti ya u tu mi tha ha sha che vi ni ya mi to la vi ਦੇ ਜੋ ਥਾ ਕੁਪੀ ਵੀ ਫਾਉ ਨਾ ਤਮਤੇ ਚੇ ਤੋ ਤਾਤਾ ਯਾ ਯਾ ਤੇ ਹੋ ਛੇ ਲੀ ਤੇ ਕੁਪੀ ਵੀ ਜੀ ਨਾਨੀ ਥਾ ਯੋ ਕੁ ਵੀ ਪਿੰਨੀ ਲੀ ਲੀ ਗਾ ਸਬਬ ਬਾ ਲੈ ਹੋ ਚਾ ਲੈ ਮੀ ਯਾ ਹੁ ਛੇ ਵੀ ਗਾ ਵੀ ਜੀ ਜੀ ਯਾਨੀ ਨੋ ਤੇ ਖੋ ਲੋ ਹਾ ਫੋ ਖੋ ਸਬ ਛੇ ਥਾ ਕੈ ਜੀ ਲੈ ਛੀ ਵੀ ਤੇ ਲੋ ਚੋ ਖੋ ਲੀ ਲੈ ਗਾ ਚਾ ਗੋ ਮਗਾ ਚਾ ਫੋ ਮਗਾ ਵੀ ਪਤੋ ਗਾ ਦੋ ਮਤੋ ਉ ਪਤਾ ਲੈ ਗਾ ਮੀ ਆਹੂ ਤੁਵੀ ਚੀ ਚੀ ਮਾ ਕੋ ਚੋਲੇ ਗਾ ਛੀ ਵੀ ਥਾ ਤੋ ਹਾ ਜਾ ਲੈ ਚੋ ਤੋ ਲੈ ਹੋ ਤੋ ਛੇ ਯੋ ਤੇ ਉਪੀ ਯੂ ਉਹ ਤੇ ਯਾ ਨੀ ਆ ਮੀ ਛੀ ਲੈ ਇਕਾ ਖੋਲੂ ਕੋਲੂ ਮੋ ਚੀ ਤੇ ਖੂ ਖੇ ਗਾ ਲੈ ਇਕਾ ਤੋ ਥਾ ਗਾ ਉਹ ਸ਼ੀ ਐ ਬਾਈ ਵੀ ਸ਼ੀ ਚੀ ਚੀ ਤੇ ਮਾ ਯੂ ਤੋ ਲਾ ਯੋ ਚੀ ਹਾਓ ਛੀ ਵੀ ਲਾ ਨੋ ਵੀ ਚੀ ਚੀ ਉਹ ਲੈ ਨਾ ਲਾ ਵੀ ਉਠਾ ਸਬਾ ਬਾਸ਼ੇ ਫਾ ਹਾਗੋ ਜਾ ਵੀ ਛੋਚੀ ਫਾ ਕੁਪੀ ਵੀ ਓ ਮਾਹੀ ਓ ਨਾ ਚਿਖੇ ਮਚੋ ਚਿਖੇ ਚੋ ਕੋ ਨਾ ਸਬਾ ਮਾ ਬਾ ਹੋ ਚਾਓ ਤੇ ਕੁਪੀ ਵੀ ਚੇ ਮੁਖੇ ਕੁਪੀ ਆਲੇ ਤੇ ਪੋ ਕੋ ਲੋਈ ਮੋ ਕਦੇ ਲੈ ਤੇ ਸ਼ਾਉ ਖੇ ਗਾਥਾ ਇਹ ਕਾ ਤੋ ਗਾ ਫੁਏ ਬਾਏ ਵੀ ਫੁਚੀ ਚੀ ਓ ਤੇ ਮਾ ਕੋ ਯੂ ਤੋ ਲਾ ਲੋ ਚੀ ਕਦੇ ਲੈ ਚੀਵੀ ਲਾ ਨੋ ਵੀ ਚੀ ਚੀ ਕੁਲਾ ਥਾ ਚੀਵੀ ਕਾ ਮਾਹੀ ਓ ਫੂਚੀ ਚੀ ਸੀ ਚੀ ਚੀ ਚੋ ਯੋ ਕੋ ਨਾ ਚੇ ਖੇ ਹਾ ਗੋ ਗੋ ਸਮ ਬਾ ਹੋ ਚੋ ਚੀ ਵੀ ਨਾ ਵੀ ਮੋ ਮਹੀ ਤੇ ਉਹ ਪੀਥਾ ਨੇ ਯਾ ਮੀ ਚੀ ਇਕਾ ਖੋ ਤੇ ਪੋ ਕੋ ਲੇ ਮੋ ਤੇ ਖ ਗਲੇ ਯੋ ਵੀ ਚੀ ਚੀ ਉਹ ਪੀ ਕਾ ਫੂਚੀ ਚੀ ਕਾ ਸੀ ਚੀ ਚੀ ਕਾ ਯੂ ਤੋ ਲਾ ਥਾ ਗਾ ਮੋ ਯੋ ਉਹ ਥਾ ਨੇ ਯਾ ਮੀ ਕੋ ਵੀ ਚੀ ਵੀ ਲਾ ਨੋ ਵੀ ਤੇ ਉਹ ਲਾ ਵੀ ਚੀ ਯੋ ਨਿਆ ਲੈ ਯੋ ਵੀ ਚੀ ਚੀ ਐ ਯੂ ਲੋ ਚੀ ਕਿ ਪਤੋ ਯੋ ਕੋ ਵੀ ਯੋ ਚੀ ਵੀ ਨਾ ਵੀ ਚੀ ਚੀ ਉਹ ਤੇ ਤੇ ਯੂ ਤੇ ਉਹ ਪੀ ਜੀ ਉਹ ਤੇ ਖ ਨੇ ਯਾ ਮੀ ਚੀ ਹਾਲੇ ਜਾ ਨੀ ਮਾ ਥੇ ਜਾ ਥਾ ਜੋ ਗਾ ਮੋਲੇ ਨੋ ਥੇ ਜਾ ਚੋ ਜਾ ਲੋ ਸ਼ੂ ਵੀ ਮੋ ਥਾ ਨੋ ਮਾ ਚਾ ਖੈ ਮਾ ਚਾ ਹੀ ਯੂ ਮਾ ਚਾ ਹੀ ਯੂ ਗਾ ਲੋ ਚੀ ਪਤੋ ਯਾ ਨੀ ਨੋ ਵੀ ਚੀ ਚੀ ਉਹ ਪੀ ਗਾ ਨੋ ਥਾ ਖੋ ਲਾ ਵੀ ਸ਼ੀ ਵੀ ਫੂ ਚੀ ਚੀ ਸ਼ੀ ਚੀ ਚੀ ਚੀ ਗਾ ਨੋ ਯੂ ਲੈ ਹੋ ਚਾ ਲੋ ਤੇ ਉਹ ਲੈ ਯੋ ਥਾ ਪੀ ਲਾ ਵੀ ਯੂ ਚੀ ਚੀ ਤੇ ਪੋਲੇ ਫੂ ਚੀ ਚੀ ਸ਼ੀ ਚੀ ਚੀ ਗਾ ਯੋ ਵੀ ਚੀ ਚੀ ਉਹ ਪੀ ਗਾ ਹਲੇ ਆ ਕਾ ਯੋ ਖੋ ਲਾ ਵੀ ਉਹ ਵੀ ਤਿੰਨੀ ਥਾ ਤਾ ਲੈ ਸਾਥੀ ਜੋ ਮੋ ਗੇ ਫੂ ਚੀ ਚੀ ਸ਼ੀ ਚੀ ਚੀ ਹੋ ਲੈ ਆਸ਼ਾ ਹੂ ਵੀ ਆਸ਼ਾ ਤੇ ਚੀ ਗਾ ਚਾ ਗਾ ਦੋ ਯੂ ਚੀ ਉਹ ਲੋ ਚੀ ਵੀ ਥਾ ਗਾ ਕੋ ਕਾ ਲੈ ਉਹ ਖਾ ਚੋ ਚੇ ਪੋ ਸ਼ਾ ਲੈ ਫੂ ਸ਼ੀ ਥਾ ਸ਼ੀ ਲੈ ਪੂ ਵੀ ਲੋ ਫਾ ਵੀ ਛੋਤੀ ਗਾ ਤਿੰਨੀ ਖੀ ਮੂ ਵੀ ਸੋ ਮੂ ਵੀ ਥਾ ਚਾਕੋ ਬਾਈ ਵੀ ਯੂ ਮੋ ਲੋ ਕੋ ਗਾ ਥਾ ਯੋ ਵੀ ਚੀ ਚੀ ਥਾ ਕੈ ਪੋਏ ਤੇ ਲੈ ਤੇ ਪੋ ਦੀ ਚੂ ਤੇ ਲੋ ਖੋ ਫੂ ਕੂ ਵੀ ਆ ਵੀ ਚੀ ਦਰੇ ਜੋ ਕਾ ਤਾ ਤਾ ਆ ਯਾ ਤੇ ਲੈ ਓ ਹੋ ਤੋ ਛੇ ਵੀ ਮੈਂ ਸ਼ੇ ਜੀ ਕੁ ਪਿਨੇ ਪਿਨੇ ਲੈ ਉਹ ਖੇ ਤੇ ਯਾ ਨੀ ਯਮੀ ਤੋ ਲਾ ਵੀ ਜੀ ਇਹ ਕਾ ਇਹ ਕਾ ਨੀ ਯਮੀ ਚੀ ਤੋ ਲਾ ਲੈ ਹਾਉ ਨਾ ਤਮ ਤੇ ਹੋ ਵੇ ਲੈ ਕੋ ਲਾ ਵੀ ਕਿ ਫਾ ਕੋ ਪੀ ਆ ਨਾ ਚੀ ਚੀ ਤੇ ਮਾ ਦੀ ਚੋ ਵੀ ਮੀ ਆ ਹੁ ਛੇ ਵੀ ਨੋ ਕਾ ਲੋ ਸਬ ਬਾ ਲੈ ਓ ਛੋ ਇਹ ਕਾ ਖੋ ਚੇ ਲੈ ਲਾ ਲੈ ਕਾ ਦਮ ਤੋ ਲੈ ਚੀ ਵੀ ਥਾ ਮਾ ਕੋ ਗਾ ਲੈ ਨਾ ਹੋ ਤੋ ਛੇ ਆ ਕੋ ਜੀ ਉਠਾ ਨੀ ਯਮੀ ਚੀ ਇਹ ਕਾ ਖੋ ਲੈ ਮੋ ਜੀ 이까 코타가 시에 바이게 데레 아서 타티가 카시비 시치 치루 오에데마 유 토라레 치빌라노 베콜라비치 치포 로파 의자레 치비테 마이가 카 테오테 도이 파토 요요 치빙가 베유테 오피알레 에 니야미 시니 마마 쪼이 파토 콜레 무아요 에 마코 토라오 치 부치치가 시치치가 마가베 후 요비가 마가레 조치파 코노 อาลาโกลาวิวหาสโกเซวิจิอลอชิเวนีทาอาชิโยวิโมจิเอทาหาชาปุวิโชเลมาจาวิโมจิยอสทากาปุวิวอาชิโยวิโมจิทามหาชาเลชูวิโมทาเจตีกากาวิโชเลอลเมยอวิโมกามะโกโจชูอลเลกามะโกกาเลหาวิโกวิทากาปุปุวิวเตปุวิเตปุตังหาเตกาเลอาชาติโกฮอลโทชิวิคิยู Asiyo vi mo jie ta kade shile asiyo vi otuwa asiyo vi asha ta kade shile ha shale iri ku obu mama choti yu te yabuya olo te maha bu nu ta kai mala yu li.
1: Le ya nyi mu lo koti pila ti vi olo ti pale jiri mai jiri yu me gaga pona le o ga pila te vi ti ga li li ka cha me do me zi me ka me le ya nyi nga hu ti ga li li vi o po da vi o nyi ha le do sa vi o nyi o ha pe pi me o bu ja.